0: ਜੇ ਗੱਲ ਅਸੀਂ ਕੋਈ ਬੇਮਿਸਾਲ ਕਰੀਏ, ਗੱਲ ਸੱਚ ਦੀ ਕਸੋਟੀ ਤੇ ਨਾ ਖਰੀ ਉਤਰੇ, ਝੂਠੀ ਗੱਲ ਦਾ ਭਾਵੇਂ ਲੱਖ ਸ਼ਿੰਗਾਰ ਕਰੀਏ।
1: ਬਿਲਕੁਲ ਠੀਕ
0: ਗੱਲ ਪੇ ਹਾਰ ਸੁੱਚੇ ਮੋਤੀਆਂ ਤੇ ਜੇ ਗੱਲ ਕੋਈ ਅਸੀਂ ਬੇਮਿਸਾਲ ਕਰੀਏ, ਗੱਲ ਸੱਚ ਦੀ ਕਸੋਟੀ ਤੇ ਨਾ ਖਰੀ ਉਤਰੇ, ਝੂਠੀ ਗੱਲ ਦਾ ਭਾਵੇਂ ਲੱਖ ਸ਼ਿੰਗਾਰ ਕਰੀਏ, ਪਹਿਲਾਂ ਚਿੱਥ ਕੇ ਫਿਰ ਗੱਲ ਕਰੀਏ, ਪਹਿਲਾਂ ਚਿੱਥ ਕੇ ਫਿਰ ਗੱਲ ਕਰੀਏ, ਮੂੰਹੋਂ ਆਪਣੇ ਗੱਲ ਐਵੇਂ ਚਲਾਈਏ ਨਾ, ਗੱਲ ਗੱਲ ਦੇ ਵਿੱਚੋਂ ਗੱਲ ਨਿਕਲੀ, ਗੱਲ ਕਹਿ ਕੇ ਕਦੇ ਗਵਾਈਏ ਨਾ।
1: ਬੰਦਾ ਜੀ
0: ਗੱਲ ਵਿੱਚੋਂ ਜਿੱਦਾਂ ਹੀ ਗੱਲ ਨਿਕਲੇ ਪਤਾ ਲੱਗਦਾ ਬੰਦੇ ਦੀ ਗੱਲ ਕੀ ਹੈ। ਗੱਲ ਵਿੱਚੋਂ ਜਿੱਦਾਂ ਹੀ ਗੱਲ ਨਿਕਲੇ ਪਤਾ ਲੱਗਦਾ ਬੰਦੇ ਦੀ ਗੱਲ ਕੀ ਹੈ। ਗੱਲ ਕਰੀਏ ਸੋਚ ਵਿਚਾਰ ਕੇ, ਥੋੜਾ ਵਕਤ ਲੱਗੇ ਤੇ ਗੱਲ ਕੀ ਹੈ। ਗੱਲ ਵਿੱਚੋਂ ਜਿੱਦਾਂ ਹੀ ਗੱਲ ਨਿਕਲੇ ਪਤਾ ਲੱਗਦਾ ਬੰਦੇ ਦੀ ਗੱਲ ਕੀ ਹੈ। ਗੱਲ ਕਰੀਏ ਸੋਚ ਵਿਚਾਰ ਕੇ ਤੇ ਥੋੜਾ ਵਕਤ ਲੱਗੇ ਤੇ ਗੱਲ ਕੀ ਹੈ। ਮਿੱਠੀ ਗੱਲ ਕਰ ਅੰਬਰਾਂ ਨੂੰ ਛੂਹ ਲਈਏ, ਮਿੱਠੀ ਗੱਲ ਕਰ ਅੰਬਰਾਂ ਨੂੰ ਛੂਹ ਲਈਏ, ਕੋੜੀ ਗੱਲ ਕਰ ਥਾਂ ਨੂੰ ਜਾਈਏ ਨਾ, ਗੱਲ ਗੱਲ ਦੇ ਵਿੱਚੋਂ ਗੱਲ ਨਿਕਲੀ, ਗੱਲ ਕਹਿ ਕੇ ਕਦੇ ਗਵਾਈਏ ਨਾ।
1: ਬਹੁਤ ਅੱਛਾ, ਗੱਲ ਗੱਲਾਂ ਦੀ ਕਿੰਨੀ ਅੱਛੀ ਪਰਿਭਾਸ਼ਾ ਇਹਨਾਂ ਨੇ ਕੀਤੀ ਹੈ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ
2: ਬਹੁਤ ਸੱਚਾਈ ਹੈ।
1: ਹਾਂ, ਵਾਕਈ ਤੁਹਾਡੀ ਸੋਚ ਨੂੰ ਸਲਾਮ ਹੈ ਸੁਲੱਖਣ ਜੀ। ਤੇ ਹੁਣ ਪ੍ਰਵੀਨ ਕੌਰ ਜੀ ਨੂੰ ਸੁਣਦੇ ਆ। ਪ੍ਰਵੀਨ ਕੌਰ ਜੀ ਨੂੰ ਜਦੋਂ ਵੀ ਵੇਖਿਆ ਹੈ, ਉਹਨਾਂ 'ਚ ਇੱਕ ਅਮਿਟ ਲਗਨ ਕੰਮ ਕਰਦੀ ਵੇਖੀ ਹੈ। ਕਵਿਤਾ ਨਾਲ ਇਹਨਾਂ ਦਾ ਜਨਮਾਂਦਰੂ ਪਿਆਰ ਹੈ, ਜੋ ਇਹਨਾਂ ਦੇ ਕਵਿਤਾ ਲਿਖਣ ਦੇ ਹੁਨਰ ਨੂੰ ਹੋਰ ਸਵਾਰਦਾ ਹੈ। ਤੇ ਪ੍ਰਵੀਨ ਕੌਰ ਜੀ ਨੂੰ ਆਪਣੀ ਕਵਿਤਾ ਦੇ ਹੁਨਰ ਦਾ ਪ੍ਰਗਟਾਵਾ ਕਰਨ ਦਿਓ ਫਿਰ ਜੀ।
2: ਜੀ ਸ਼ੁਕਰੀਆ। ਮੇਰੀ ਕਵਿਤਾ ਦਾ ਨਾਮ ਹੈ ਦਿਲ ਦਾ ਵੇੜਾ।
1: ਦਿਲ ਦਾ ਵੇੜਾ।
2: ਕਦੇ ਹੁੰਦੇ ਨਾ ਪਿਆਰ ਵਿੱਚ ਸੌਦੇ ਸੋਹਣਿਆ, ਕਦੇ ਹੁੰਦੇ ਨਾ ਪਿਆਰ ਵਿੱਚ ਸੌਦੇ ਸੋਹਣਿਆ, ਇਹ ਨਿਆਮਤ ਖੁਦਾ ਤੋਂ ਹੈ ਮਿਲੀ ਸੋਹਣਿਆ, ਰੱਖ ਸਾਂਭ ਦਿਲਾਂ ਦੇ ਤਾਲਿਆਂ ਵਿੱਚ, ਇਹਨੂੰ ਰੋਲ ਨਾ ਭਰੇ ਜਹਾਨ ਅੰਦਰ, ਕਦਰ ਨਹੀਂ ਪੈਣੀ ਦਿਲ ਦੇ ਦੁਸ਼ਮਣਾਂ ਵਿੱਚ, ਹਾਰ ਜਾਵਾਂਗੇ ਜੇ ਸਮਝਾਂਗੇ ਮਜ਼ਾਕ ਇਸ ਨੂੰ, ਨਹੀਂ ਲੱਭਣੇ ਜ਼ਮਾਨੇ ਚ ਕਦਰਦਾਨ ਇਸਦੇ, ਭਾਵੇਂ ਲੱਖ ਸਮਝੋ ਰੱਬੀ ਦਾਤ ਇਸ ਨੂੰ।
1: ਬਹੁਤ ਅੱਛਾ, ਬਹੁਤ ਅੱਛਾ।
2: ਦਿਲ ਦਿੱਤਾ ਜੇ ਕਿਸੇ ਨੂੰ ਸਮਝ ਆਪਣਾ
1: ਜੀ,
2: ਦਿਲ ਦਿੱਤਾ ਜੇ ਕਿਸੇ ਨੂੰ ਸਮਝ ਆਪਣਾ, ਵੱਖ ਹੋਣ ਦਾ ਖੌਫ ਕਦੇ ਰੱਖੀਏ ਨਾ, ਬਣ ਜਾਵਣ ਭਾਵੇਂ ਦੁਸ਼ਮਣ ਹਜ਼ਾਰ ਇਸਦੇ, ਰੂਹਾਂ ਮਿਲੀਆਂ ਸੀ ਜਦ ਸਾਂਝੀ ਵਾਲ ਨਹੀਂ ਸੀ ਕੋਈ, ਰੂਹਾਂ ਮਿਲੀਆਂ ਸੀ ਜਦ ਸਾਂਝੀ ਵਾਲ ਨਹੀਂ ਸੀ ਕੋਈ, ਜੇਕਰ ਟੁੱਟ ਗਏ ਤਾਂ ਢੋਲ ਹਜ਼ਾਰ ਵੱਜਣੇ, ਬਣ ਜਾਵਣ ਭਾਵੇਂ ਦੁਸ਼ਮਣ ਹਜ਼ਾਰ ਇਸਦੇ, ਰੂਹਾਂ ਮਿਲੀਆਂ ਸੀ ਜਦ ਸਾਂਝੀ ਵਾਲ ਨਹੀਂ ਸੀ ਕੋਈ, ਰੂਹਾਂ ਮਿਲੀਆਂ ਸੀ ਜਦ ਸਾਂਝੀ ਵਾਲ ਨਹੀਂ ਸੀ ਕੋਈ, ਜੇਕਰ ਟੁੱਟ ਗਏ ਤਾਂ ਢੋਲ ਹਜ਼ਾਰ ਵੱਜਣੇ, ਪਿਆਰ ਕਰੀਏ ਤਾਂ ਤੋੜ ਨਿਭਾ ਲਈਏ, ਪਿਆਰ ਕਰੀਏ ਤਾਂ ਤੋੜ ਨਿਭਾ ਲਈਏ, ਗਹਿਰਾਂ ਖਾਤਰ ਇਸ ਨੂੰ ਖੇਰੂ ਕਰੀਏ ਨਾ, ਜੇ ਸੋਚ ਰੱਖਣੀ ਵੱਖ ਹੋਵਣ ਦੀ, ਫਿਰ ਪੀਂਘ ਤੰਗ ਦੀ ਪਾਈਏ ਨਾ, ਚੁੱਪ ਕਰਕੇ ਵਕਤ ਟਪਾ ਲਈਏ, ਦਿਲ ਸਾਂਝੇ ਕਿਸੇ ਨਾਲ ਕਰੀਏ।
1: ਬਹੁਤ ਅੱਛਾ, ਬਹੁਤ ਅੱਛਾ।
2: ਸੁੰਨੇ ਦਿਲਾਂ ਦੀ ਕੋਈ ਰੌਣਕ ਨਹੀਂ ਹੁੰਦੀ, ਸੁੰਨੇ ਦਿਲਾਂ ਦੀ ਕੋਈ ਰੌਣਕ ਨਹੀਂ ਹੁੰਦੀ, ਮਿਲ ਜਾਵੇ ਜੇ ਕਿਸੇ ਦਾ ਪਿਆਰ ਸੱਚਾ, ਮਨ ਪਿਆਰ ਦੇ ਫੁੱਲ ਸਜਾ ਲਈਏ, ਫਿਰ ਦਿਲਾਂ ਦੇ ਇਸ ਬਗੀਚੇ ਨੂੰ ਰਲ ਫੁੱਲਾਂ ਨਾਲ ਸਜਾ ਲਈਏ, ਸੁੰਨੇ ਦਿਲਾਂ ਦੀ ਕੋਈ ਰੌਣਕ ਨਹੀਂ ਹੁੰਦੀ, ਮਿਲ ਜਾਵੇ ਜੇ ਕਿਸੇ ਦਾ ਪਿਆਰ ਸੱਚਾ, ਮਨ ਪਿਆਰ ਦੇ ਫੁੱਲ ਸਜਾ ਲਈਏ, ਫਿਰ ਦਿਲਾਂ ਦੇ ਇਸ ਬਗੀਚੇ ਨੂੰ ਰਲ ਫੁੱਲਾਂ ਨਾਲ ਸਜਾ ਲਈਏ, ਵੱਧ ਜਾਣੀ ਦਿਲਾਂ ਦੀ ਰੌਣਕ ਵੇ, ਦਿਲ ਦੇ ਵਿਹੜਿਆਂ ਵਿੱਚ ਸਜਾ ਦੇਈਏ।
1: ਬਹੁਤ ਅੱਛਾ,
2: ਦਿਲ ਦੇ ਵਿਹੜਿਆਂ ਵਿੱਚ ਸਜਾ
1: ਦੇਈਏ। ਬਹੁਤ ਅੱਛਾ, ਬਹੁਤ ਅੱਛਾ। ਵਾਕਈ ਪ੍ਰਵੀਨ ਜੀ ਦੀ ਕਵਿਤਾ ਮਨ ਨੂੰ ਛੋਹ ਗਈ। ਤੇ ਹੁਣ ਕਵਿਤਾਵਾਂ ਦਾ ਇੱਕ ਗੇੜਾ ਹੋਰ ਲਾ ਲਈਏ, ਇੱਕ ਦੌਰ ਹੋਰ ਸ਼ੁਰੂ ਕਰਦੇ ਹਾਂ। ਸਾਰਿਆਂ ਤੋਂ ਉਹਨਾਂ ਦੀ ਪਸੰਦ ਦੀ ਇੱਕ ਇੱਕ ਕਵਿਤਾ ਹੋਰ ਸੁਣਦੇ ਹਾਂ। ਤੇ ਅੰਮ੍ਰਿਤ ਲਾਲ ਜੀ, ਆਪਣੀ ਇੱਕ ਵਧੀਆ ਜੀ ਕਵਿਤਾ ਹੋਰ ਸੁਣਾਓ ਸਾਨੂੰ।
3: ਮੇਰੀ ਕਵਿਤਾ ਸਿਰਲੇਖ ਹੈ ਜੀ, ਸਵਰਗ ਦਾ ਅਹਿਸਾਸ।
1: ਅੱਛਾ, ਸਵਰਗ ਦਾ ਅਹਿਸਾਸ ਹੁੰਦਾ ਜੀ?
3: ਪਤਾ ਨਹੀਂ ਸਵਰਗ ਵਿੱਚ ਕੀ ਹੋਏਗਾ, ਪਰ ਸਵਰਗ ਦਾ ਅਹਿਸਾਸ ਮੈਨੂੰ ਇੰਜ ਪਾਸੇ ਜਦੋਂ ਛੋਟਾ ਬਾਲ ਕਿਲਕਾਰੀਆਂ ਮਾਰੇ, ਜਦੋਂ ਛੋਟਾ ਬਾਲ ਕਿਲਕਾਰੀਆਂ ਮਾਰਦਾ ਤਾਂ ਮੈਨੂੰ ਲੱਗਦਾ ਸਵਰਗ ਚ ਬੈਠਾ। ਦੁੱਧ ਚੁੰਘ ਦੇ ਬਾਲ ਸਿਰ ਮਾਂ ਹੱਥ ਫੇਰੇ, ਛੋਟਾ ਬਾਲ ਤੋਤਲੀ ਜ਼ਬਾਨੇ ਪਾਪਾ ਮਾਮਾ ਕਹੇ। ਪਿਆਰ ਗਲਵਕੜੀ ਵਿੱਚ ਪ੍ਰੇਮੀ ਅੱਖਾਂ ਬੰਦ ਕਰ ਲੈਣ, ਪਿਆਰ ਗਲਵਕੜੀ ਵਿੱਚ ਪ੍ਰੇਮੀ ਅੱਖਾਂ ਬੰਦ ਕਰ ਲੈਣ, ਕੁਦਰਤ ਦਾ ਦਿਲਕਸ਼ ਨਜ਼ਾਰੇ ਵੇਖ ਮਨ ਅਸ਼ ਅਸ਼ ਕਰ ਉੱਠੇ, ਕੁਦਰਤ ਦੇ ਦਿਲਕਸ਼ ਨਜ਼ਾਰੇ ਕਰ ਮਨ ਅਸ਼ ਅਸ਼ ਕਰ ਉੱਠੇ, ਸਵਾਣੀ ਪ੍ਰੇਮੀ ਲਈ ਗਰਮ ਪਕਵਾਨ ਪਰੋਸੇ, ਕੋਈ ਮਧੁਰ ਗੀਤ ਸੁਣ ਤਨ ਵਿੱਚ ਝੁੰਚਣੀ ਫੈਲੇ।
1: ਵਾਹ
4: ਵਾਹ ਜੀ ਵਾਹ,
2: ਪਰਿਵਾਰਕ ਸੁੱਖ ਤੇ ਸਭ ਕੁਝ ਸਵਰਗ,
1: ਪਤਨੀ ਅੱਛਾ ਖਾਣਾ ਬਣਾਵੇ,
3: ਮਨਮੋਹਣੇ ਸੀਨ ਚਿਹਰੇ ਤੋਂ ਅੱਖਾਂ ਨਾ ਹਟਣ ਪਾਸੇ, ਸਾਂਝੇ ਘਰ ਵਿੱਚ ਸੁਣ ਤ੍ਰੀਮਤਾਂ ਦੇ ਹਾਸੇ, ਬੱਚਿਆਂ ਦੇ ਰੌਲੇ ਉੱਚੀ ਡੈਕ ਦੀਆਂ ਆਵਾਜ਼ਾਂ, ਸਿਆਲੇ ਦੀ ਸਵੇਰੇ ਸੂਰਜ ਦਾ ਨਿੱਘ ਮਿਲੇ, ਅੱਗ ਵਰਾਉਂਦੀ ਦੁਪਹਿਰ ਨੂੰ ਦਰਖਤਾਂ ਦੀ ਠੰਡੀ ਛਾਂ ਮਿਲੇ।

0: ਰੰਗ ਬਿਰੰਗੇ ਮਹਿਕ ਦੇ ਫੁੱਲਾਂ ਦੀ ਰਸ ਚੂਸਦੀ ਤੇ ਤੇਰੀ ਮੰਡਰਾਵੇ, ਤਾਂ ਮੈਨੂੰ ਲੱਗਦਾ ਮੈਂ ਸਵਰਗ ਵਿੱਚ ਹੀ ਫਿਰਦਾ।
1: ਕਿਆ ਬਾਤ ਆ, ਬਹੁਤ ਅੱਛਾ। ਇੱਕ
0: ਵਨ ਸੁਹਾਣੇ ਪੰਛੀ ਅਠਖੇਲੀਆਂ ਕਰਦੇ ਫਿਰਨ, ਪਹਾੜ ਨਦੀਆਂ ਨਾਲੇ ਸਮੁੰਦਰ ਅਨੋਖੇ ਨਜ਼ਾਰੇ ਵਿਖਾਉਣ, ਬੁੱਢੇ ਮਾਪਿਆਂ ਦੇ ਸੇਵਾ ਕਰਦੇ ਹੋਣ ਬੱਚੇ, ਜਦ ਵੀ ਵੇਖਦਾ ਮਹਿਸੂਸਦਾ ਇਹ ਵਰਤਾਰੇ, ਮਨ ਅੰਤਰ ਮਨ ਸੋਚਦਾ ਧਰਤੀ ਮਾਂ ਦੀ ਬੁੱਕਲ ਹੀ ਇਹ ਸਵਰਗ, ਸੱਭਿਆ ਇਨਸਾਨਾਂ ਵਾਂਗੂ ਜੇ ਮੈਨੂੰ ਜਿਉਣਾ ਆਵੇ, ਧਰਤੀ ਮਾਂ ਦੀ ਬੁੱਕਲ ਹੀ ਇਹ ਸਵਰਗ, ਸੱਭਿਆ ਇਨਸਾਨਾਂ ਵਾਂਗ ਜੇ ਮੈਨੂੰ ਜਿਉਣਾ ਆਵੇ।
2: ਬਹੁਤ
1: ਬਹੁਤ ਅੱਛਾ, ਮਾਂ ਦੀ ਬੁੱਕਲ ਤੋਂ ਵੱਧ ਤੇ ਕੁਛ ਨਹੀਂ ਅਹਿਸਾਸ ਜੀ। ਬਹੁਤ ਬਹੁਤ ਬਹੁਤ ਵਧੀਆ। ਅੰਮ੍ਰਿਤ ਲਾਲ ਜੀ ਨੇ ਤਾਂ ਕਮਾਲ ਕਰ ਦਿੱਤੀ, ਕਵਿਤਾ ਦੇ ਬੋਲ, ਆਵਾਜ਼, ਅਦਾਇਗੀ, ਸਭ ਕੁਝ ਵਧੀਆ। ਅੰਮ੍ਰਿਤ ਜੀ, ਤੁਹਾਡੀ ਕਵਿਤਾ ਨਾਲ ਸਾਡਾ ਕਵੀ ਦਰਬਾਰ ਤਾਂ ਅੰਮ੍ਰਿਤ ਹੋ ਗਿਆ। ਇੰਨੀ ਸੋਹਣੀ ਤੁਸੀਂ ਸਵਰਗ ਦੀ ਝਲਕ ਪੇਸ਼ ਕੀਤੀ। ਤੇ ਹੁਣ ਜਗਜੀਤ ਕੌਰ ਭੋਲੀ ਜੀ ਨੂੰ ਗੁਜ਼ਾਰਿਸ਼ ਹੈ ਕਿ ਉਹ ਆਪਣੀ ਕੋਈ ਹੋਰ ਧੁੰਮਾ ਪਾ ਦੇਣ ਵਾਲੀ ਕਵਿਤਾ ਨਾਲ ਸਾਨੂੰ ਨਵਾਜਣ। ਭੋਲੀ ਜੀ,
3: ਇੱਕ ਗਜ਼ਲ ਪੇਸ਼ ਹੈ, ਕ੍ਰਿਸ਼ਨ ਖਿਦਮਤ ਹੈ
1: ਜੀ,
3: ਗਜ਼ਲ ਪੇਸ਼ ਕਰ ਰਹੀ ਹਾਂ। ਕੁਛ

0: ਬਹੁਤ ਅੱਛਾ, ਬਹੁਤ ਵਧੀਆ,
1: ਬਹੁਤ ਵਧੀਆ।
0: ਜਗਜੀਤ ਕੌਰ ਭੋਲੀ ਜੀ ਦਾ ਗਜ਼ਲ ਪੜਨ ਦਾ ਆਪਣਾ ਇੱਕ ਵੱਖਰਾ ਹੀ ਅੰਦਾਜ਼ ਹੈ। ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਸੁਲੱਖਣ ਸਿੰਘ ਜੀ ਨੂੰ ਆਪਣੀ ਵਾਰੀ ਦੀ ਉਡੀਕ ਕਰਦੇ ਦਿਸ ਰਹੇ ਨੇ, ਤੇ ਸੁਲੱਖਣ ਜੀ ਆਓ ਆਪਣੀ ਰਚਨਾ ਨਾਲ ਨਵਾਜ਼ੋ।
1: ਧੰਨਵਾਦ ਜੀ। ਮੇਰੀ ਅਗਲੀ ਰਚਨਾ ਦਾ ਸ਼ੀਰਸ਼ਕ ਹੈ ਸੱਚ।
0: ਸੱਚ
1: ਅਰਜ਼ ਹੈ, ਅਸੀਂ ਸੱਚ ਬੋਲ ਕੇ ਵੀ ਗੁਨਾਹਗਾਰ ਸੀ, ਉਹ ਝੂਠ ਬੋਲ ਕੇ ਵੀ ਸਤਿਕਾਰ ਪਾਉਂਦੇ ਰਹੇ।
0: ਵਾਹ,
1: ਅਸੀਂ ਸੱਚ ਬੋਲ ਕੇ ਵੀ ਗੁਨਾਹਗਾਰ ਸੀ, ਉਹ ਝੂਠ ਬੋਲ ਕੇ ਵੀ ਸਤਿਕਾਰ ਪਾਉਂਦੇ ਰਹੇ।
0: ਜ਼ਮਾਨਾ ਇਸ ਤਰ੍ਹਾਂ ਦਾ,
1: ਜਿਨ੍ਹਾਂ ਦੀਆਂ ਰਾਹਾਂ ਚੋਂ ਚੁਗੇ ਸੀ ਕੰਡੇ ਅਸੀਂ, ਉਹ ਕੰਡੇ ਰਾਹਾਂ ਚ ਛਾਡੀ ਪਾਉਂਦੇ ਰਹੇ। ਅਸੀਂ ਸੱਚ ਬੋਲ ਕੇ ਵੀ ਗੁਨਾਹਗਾਰ ਸੀ, ਉਹ ਝੂਠ ਬੋਲ ਕੇ ਵੀ ਸਤਿਕਾਰ ਪਾਉਂਦੇ ਰਹੇ।
0: ਬਿਲਕੁਲ ਠੀਕ।
1: ਇਹ ਕਿੱਦਾਂ ਦੀ ਹੈ ਆਬੋ ਹਵਾ ਦੋਸਤੋ, ਇਨਸਾਨ ਇਨਸਾਨ ਤੋਂ ਬੇਜ਼ਾਰ ਹੈ। ਇਹ ਕਿੱਦਾਂ ਦੀ ਹੈ ਆਬੋ ਹਵਾ ਦੋਸਤੋ, ਇਨਸਾਨ ਇਨਸਾਨ ਤੋਂ ਬੇਜ਼ਾਰ ਹੈ। ਕਹਿੰਦਾ ਤਾਂ ਹੈ ਕਿ ਮੈਂ ਖੁਸ਼ ਹਾਂ ਬੜਾ, ਪਰ ਖੁਸ਼ੀ ਆਪਣਿਆਂ ਦੀ ਤੂੰ ਹੀ ਅਵਾਜ਼ਾਰ ਹੈ। ਇਹ ਕਿੱਦਾਂ ਦੀ ਹੈ ਆਬੋ ਹਵਾ ਦੋਸਤੋ, ਇਨਸਾਨ ਇਨਸਾਨ ਤੋਂ ਬੇਜ਼ਾਰ ਹੈ। ਕਹਿੰਦਾ ਤਾਂ ਹੈ ਕਿ ਮੈਂ ਖੁਸ਼ ਹਾਂ ਬੜਾ, ਪਰ ਖੁਸ਼ੀ ਆਪਣਿਆਂ ਦੀ ਤੂੰ ਹੀ ਅਵਾਜ਼ਾਰ ਹੈ। ਸੁੱਟ ਕੇ ਕੰਡਿਆਂ ਚ ਉਹ ਜਿਉਂਦਿਆਂ ਨੂੰ, ਸੁੱਟ ਕੇ ਕੰਡਿਆਂ ਚ ਉਹ ਜਿਉਂਦਿਆਂ ਨੂੰ, ਮੋਹਿਆਂ ਤੇ ਫੁੱਲ ਚੜਾਉਂਦੇ ਰਹੇ। ਇਹ ਕਿੱਦਾਂ ਦੀ ਹੈ ਆਬੋ ਹਵਾ ਦੋਸਤੋ, ਇਨਸਾਨ ਇਨਸਾਨ ਤੋਂ ਬੇਜ਼ਾਰ ਹੈ। ਕਹਿੰਦਾ ਤਾਂ ਹੈ ਕਿ ਮੈਂ ਖੁਸ਼ ਹਾਂ ਬੜਾ, ਪਰ ਖੁਸ਼ੀ ਆਪਣਿਆਂ ਦੀ ਤੂੰ ਹੀ ਅਵਾਜ਼ਾਰ ਹੈ। ਸੁੱਟ ਕੇ ਕੰਡਿਆਂ ਚ ਉਹ ਜਿਉਂਦਿਆਂ ਨੂੰ, ਮੋਹਿਆਂ ਤੇ ਫੁੱਲ ਚੜਾਉਂਦੇ ਰਹੇ। ਅਸੀਂ ਸੱਚ ਬੋਲ ਕੇ ਵੀ ਗੁਨਾਹਗਾਰ ਸੀ, ਉਹ ਝੂਠ ਬੋਲ ਕੇ ਵੀ ਸਤਿਕਾਰ ਪਾਉਂਦੇ
0: ਰਹੇ। ਬਹੁਤ ਅੱਛਾ।
1: ਕੀ ਸੁਣਨ ਸੁਣਾਉਣ ਦੀ ਉਮੀਦ ਰੱਖੀਏ, ਹੁਣ ਪੁੱਤੀ ਬਣਿਆ ਫਿਰਦਾ ਹੈ ਪਿਓ ਆਦਮੀ ਦਾ। ਕੀ ਸੁਣਨ ਸੁਣਾਉਣ ਦੀ ਉਮੀਦ ਰੱਖੀਏ, ਹੁਣ ਪੁੱਤੀ ਬਣਿਆ ਫਿਰਦਾ ਹੈ ਪਿਓ ਆਦਮੀ ਦਾ।
0: ਸੱਚਾਈ ਹੈ,
1: ਜਦ ਪੈਸਾ ਹੀ ਪ੍ਰਧਾਨ ਰੱਖਿਆ ਹੈ ਜ਼ਿੰਦਗੀ ਚ, ਤੇ ਫਿਰ ਕਿੰਨਾ ਕੁ ਮੁੱਲ ਪੈਣਾ ਹੈ ਆਦਮੀ ਦਾ।
0: ਬਿਲਕੁਲ ਠੀਕ।
1: ਕੀ ਸੁਣਨ ਸੁਣਾਉਣ ਦੀ ਉਮੀਦ ਰੱਖੀਏ, ਹੁਣ ਪੁੱਤੀ ਬਣਿਆ ਫਿਰਦਾ ਹੈ ਪਿਓ ਆਦਮੀ ਦਾ, ਜਦ ਪੈਸਾ ਹੀ ਪ੍ਰਧਾਨ ਰੱਖਿਆ ਹੈ ਜ਼ਿੰਦਗੀ ਚ, ਤੇ ਫਿਰ ਕਿੰਨਾ ਕੁ ਮੁੱਲ ਪੈਣਾ ਹੈ ਆਦਮੀ ਦਾ। ਪੈਸੇ ਨੂੰ ਹਊਆ ਬਣਾ ਕੇ ਜ਼ਿੰਦਗੀ ਚ, ਪੈਸੇ ਨੂੰ ਹਊਆ ਬਣਾ ਕੇ ਜ਼ਿੰਦਗੀ ਚ, ਅਸੂਲਾਂ ਨੂੰ ਉਹ ਡਰਾਉਂਦੇ ਰਹੇ। ਅਸੀਂ ਸੱਚ ਬੋਲ ਕੇ ਵੀ ਗੁਨਾਹਗਾਰ ਸੀ, ਉਹ ਝੂਠ ਬੋਲ ਕੇ ਵੀ ਸਤਿਕਾਰ ਪਾਉਂਦੇ ਰਹੇ।
0: ਬਹੁਤ ਵਧੀਆ।
1: ਮਿਜ਼ਾਜ ਹਵਾ ਦਾ ਨਹੀਂ ਜਾਣਦਾ ਤੂੰ, ਮਿਜ਼ਾਜ ਹਵਾ ਦਾ ਨਹੀਂ ਜਾਣਦਾ ਤੂੰ, ਹਵਾ ਚ ਤਲਵਾਰਾਂ ਚਲਾਉਣ ਵਾਲੇ।
0: ਬੜੀ ਗਹਿਰਾਈ ਹੈ।
1: ਮਿਜ਼ਾਜ ਹਵਾ ਦਾ ਨਹੀਂ ਜਾਣਦਾ ਤੂੰ, ਹਵਾ ਚ ਤਲਵਾਰਾਂ ਚਲਾਉਣ ਵਾਲੇ। ਆ ਗਈ ਜਦ ਗੱਡ ਤੇਰੀ ਲਪੇਟੇ, ਤੇ ਤੇਰੇ ਤੇ ਹੱਸਣਗੇ ਤੈਨੂੰ ਰੋਣ ਵਾਲੇ।
0: ਬਹੁਤ ਅੱਛਾ, ਬਹੁਤ।
1: ਮਿਜ਼ਾਜ ਹਵਾ ਦਾ ਨਹੀਂ ਜਾਣਦਾ ਤੂੰ, ਹਵਾ ਚ ਤਲਵਾਰਾਂ ਚਲਾਉਣ ਵਾਲੇ। ਆ ਗਈ ਜਦ ਗੱਡ ਤੇਰੀ ਲਪੇਟੇ, ਤੇ ਤੇਰੇ ਤੇ ਹੱਸਣਗੇ ਤੈਨੂੰ ਰੋਣ ਵਾਲੇ। ਉਹ ਬਣੇ ਬੈਠੇ ਨੇ ਅੱਜ ਸੰਸਕਾਰੀ।
0: ਸਹੀ ਗੱਲ ਹੈ।
1: ਉਹ ਬਣੇ ਬੈਠੇ ਨੇ ਅੱਜ ਸੰਸਕਾਰੀ, ਜੋ ਲਾਸ਼ਾਂ ਤੋਂ ਕਫਨ ਚੁਰਾਉਂਦੇ ਰਹੇ। ਧੰਨਵਾਦ ਜੀ।
0: ਕਫਨ
1: ਉਹ ਬਣੇ ਬੈਠੇ ਨੇ ਅੱਜ ਸੰਸਕਾਰੀ, ਜੋ ਲਾਸ਼ਾਂ ਤੋਂ ਕਫਨ ਚੁਰਾਉਂਦੇ ਰਹੇ। ਅਸੀਂ ਸੱਚ ਬੋਲ ਕੇ ਵੀ ਗੁਨਾਹਗਾਰ ਸੀ, ਉਹ ਝੂਠ ਬੋਲ ਕੇ ਵੀ ਸਤਿਕਾਰ ਪਾਉਂਦੇ ਰਹੇ। ਆਖਰੀ ਮੰਦਾ ਜੀ, ਇਹ ਜਮਾਨਾ ਨਾ ਬਖਸ਼ੇ ਕਿਸੇ ਬੇਗੁਨਾਹ ਨੂੰ, ਉਹ ਲੈ ਲੈਂਦਾ ਸਾਹ ਬਸ ਇੰਨਾ ਬੜਾ ਹੈ।
2: ਬਹੁਤ ਵਧੀਆ।
1: ਇਹ ਜਮਾਨਾ ਨਾ ਬਖਸ਼ੇ ਕਿਸੇ ਬੇਗੁਨਾਹ ਨੂੰ, ਉਹ ਲੈ ਲੈਂਦਾ ਸਾਹ ਬਸ ਇੰਨਾ ਬੜਾ ਹੈ। ਪੱਥਰਾਂ ਦੇ ਇਸ ਸ਼ਹਿਰ ਚ ਸ਼ੀਸ਼ੇ ਦੀ ਖੈਰ ਨਹੀਂ, ਪੱਥਰਾਂ ਦੇ ਸ਼ਹਿਰ ਚ ਸ਼ੀਸ਼ੇ ਦੀ ਖੈਰ ਨਹੀਂ, ਟੁੱਟ ਕੇ ਖਿਲਰ ਨਾ ਜਾਏ ਬਸ ਇੰਨਾ ਬੜਾ ਹੈ।
0: ਬਹੁਤ ਅੱਛਾ।
1: ਇਹ ਜਮਾਨਾ ਨਾ ਬਖਸ਼ੇ ਕਿਸੇ ਬੇਗੁਨਾਹ ਨੂੰ, ਉਹ ਲੈ ਲੈਂਦਾ ਸਾਹ ਬਸ ਇੰਨਾ ਬੜਾ ਹੈ। ਪੱਥਰਾਂ ਦੇ ਇਸ ਸ਼ਹਿਰ ਚ ਸ਼ੀਸ਼ੇ ਦੀ ਖੈਰ ਨਹੀਂ, ਟੁੱਟ ਕੇ ਖਿਲਰ ਨਾ ਜਾਏ ਬਸ ਇੰਨਾ ਬੜਾ ਹੈ। ਦੇ ਕੇ ਜ਼ਖਮ ਆਪਣੇ ਸੰਗੀ ਸਾਥੀਆਂ ਨੂੰ, ਦੇ ਕੇ ਜ਼ਖਮ ਆਪਣੇ ਸੰਗੀ ਸਾਥੀਆਂ ਨੂੰ, ਉਹ ਦਿਖਾਉਣ ਨੂੰ ਮਲਮ ਲਗਾਉਂਦੇ ਰਹੇ। ਅਸੀਂ ਸੱਚ ਬੋਲ ਕੇ ਵੀ ਗੁਨਾਹਗਾਰ ਸੀ, ਉਹ ਝੂਠ ਬੋਲ ਕੇ ਵੀ ਸਤਿਕਾਰ ਪਾਉਂਦੇ ਰਹੇ।
0: ਬਹੁਤ ਵਧੀਆ, ਬਹੁਤ ਹੀ ਵਧੀਆ। ਸੁਲੱਖਣ ਸਿੰਘ ਜੀ ਦੀ ਕਵਿਤਾ ਦਾ ਜਵਾਬ ਨਹੀਂ, ਰੱਬੀ ਬਖਸ਼ੇ ਇਹਨਾਂ ਨੂੰ ਕਵਿਤਾ ਲਿਖਣ ਦੀ। ਤੇ ਹੁਣ ਪ੍ਰੋਗਰਾਮ ਦੇ ਆਖਿਰ ਚ ਸੱਦਾ ਹੈ ਪਰਵੀਨ ਕੌਰ ਜੀ ਨੂੰ ਕਿ ਉਹ ਆਪਣੀ ਪਸੰਦੀਦਾ ਕਵਿਤਾ ਸਾਡੇ ਸਨਮੁਖ ਰੱਖਣ।
3: ਜੀ ਧੰਨਵਾਦ ਹਰਜੀਤ ਜੀ। ਮੇਰੀ ਕਵਿਤਾ ਦਾ ਨਾਮ ਹੈ ਦਰਦਾਂ ਦੀ

0: ਦੌੜ ਵਿਲਕਦੇ ਵੇਖਿਆ ਮੈਂ ਆਪਣੀ ਮਾਂ ਨੂੰ ਵਿਲਕਦੇ ਵੇਖਿਆ ਮੈਂ ਆਪਣੀ ਮਾਂ ਨੂੰ ਸੀਨਾ ਚੀਰ ਵਿਖਾਉਣ ਤੇ ਵੀ ਬੇਇਨਸਾਫੀ ਦੀ ਗੁਹਾਰ ਅੰਦਰ ਰੁਲਦੇ ਵੇਖਿਆ ਮੈਂ ਆਪਣੀ ਹੀ ਤਕਦੀਰ ਨੂੰ ਬੰਦ ਤਾਲਿਆਂ ਦੀ ਕੁੱਟਣ ਅੰਦਰ
1: ਬਹੁਤ ਅੱਛਾ
0: ਢਹਿੰਦੇ ਵੇਖਿਆ ਮੈਂ ਆਪਣੇ ਹੀ ਖਵਾਬਾਂ ਨੂੰ ਦੁਨੀਆਂ ਦੇ ਰੰਗਲੇ ਸ਼ੋਰ ਅੰਦਰ ਪਰਿਵਾਰਕ ਸੁਖਤਾ ਦੀ ਠੰਡੀ ਛਾਂ ਨੂੰ ਮਾਨਣ ਲਈ ਰੁਲਦੇ ਵੇਖਿਆ ਮੈਂ ਆਪਣੀ ਧੀ ਨੂੰ ਤਪਦੇ ਜਹਿਨ ਅੰਦਰ
1: ਬਹੁਤ ਵਧੀਆ
2: ਬਹੁਤ ਅੱਛਾ ਬਹੁਤ
0: ਔਰਤ ਦਾ ਹਰ ਪੱਖ ਵਾਂਝਾ ਹੈ ਔਰਤ ਦਾ ਹਰ ਪੱਖ ਵਾਂਝਾ ਹੈ ਉਸਦੇ ਅੰਦਰ ਚੱਲ ਰਹੀ ਪੀੜਾ ਨੂੰ ਠਾਰਨ ਦਾ ਹੱਲ ਨਹੀਂ ਕਰਦਾ ਕੋਈ ਹੱਲ ਨਹੀਂ ਕਰਦਾ ਕੋਈ ਉਸਦੀ ਪੀੜ ਦੀ ਵੰਗਾਰ ਨੂੰ ਕੋਮਲ ਜਿਹੀ ਕਲੀ ਦੇ ਜਿੱਸੇ ਚ ਖੂਨ ਬਣ ਦੌੜ ਰਹੀ ਉਸਦੀ ਸਹਿਣ ਦੀ ਸ਼ਕਤੀ
1: ਜੀ
0: ਤਾਕਤ ਬਣ ਸਾਂਝ ਬਣਾਉਂਦੀ ਉਸਦੇ ਜ਼ਮੀਰ ਨੂੰ ਲਲਕਾਰਦੀ ਉਫ ਕਿੰਨਾ ਦਰਦ ਹੈ ਕਿੰਨਾ ਦਰਦ ਹੈ ਔਰਤ ਦੀ ਜ਼ਿੰਦਗੀ ਚ ਜੇ ਉਹ ਸਹਿ ਰਹੀ ਕਿਸੇ ਪਰਿਵਾਰਕ ਪੀੜਾ ਨੂੰ
1: ਬਹੁਤ ਅੱਛਾ ਬਹੁਤ ਅੱਛਾ
0: ਲੱਗ ਜਾਂਦੇ ਉਸਦੇ ਇਲਜ਼ਾਮ ਕਿਸੇ ਹੋਰ ਤੇ ਲੱਗੇ ਕੜਵੇ ਸੱਚ ਦੇ ਨਿਸ਼ਾਨ ਮਿਟਾਉਣ ਲਈ ਪਲ ਪਲ ਪੀੜਾ ਦੀ ਅੱਗ ਚ ਪਲ ਪਲ ਪੀੜਾ ਦੀ ਅੱਗ ਚ ਝੁਲਸਦੇ ਉਸਨੂੰ ਆਪਣੇ ਖੂਨ ਦੀ ਇੱਜ਼ਤ ਬਚਾਉਣ ਖਾਤਰ ਲੱਗ ਜਾਂਦੇ ਉਸਦੇ ਇਲਜ਼ਾਮ ਕਿਸੇ ਹੋਰ ਤੇ ਲੱਗੇ ਕੜਵੇ ਸੱਚ ਦੇ ਨਿਸ਼ਾਨ ਮਿਟਾਉਣ ਲਈ ਪਲ ਪਲ ਪੀੜਾ ਦੀ ਅੱਗ ਚ ਪਲ ਪਲ ਪੀੜਾ ਦੀ ਅੱਗ ਚ ਝੁਲਸਦੇ ਉਸਨੂੰ ਆਪਣੇ ਖੂਨ ਦੀ ਇੱਜ਼ਤ ਬਚਾਉਣ ਖਾਤਰ ਪੀੜਾਂ ਦਾ ਗਮ ਹੰਝੂਆਂ ਦਾ ਪਰਾਗਾ ਪੀੜਾਂ ਦਾ ਗਮ ਹੰਝੂਆਂ ਦਾ ਪਰਾਗਾ ਬਣ ਚਿਹਰੇ ਦੀ ਮਾਸੂਮੀਅਤ ਨੂੰ ਬਾਰਿਸ਼ ਦੀਆਂ ਬੂੰਦਾਂ ਨਾਲ ਢੱਕ ਲੈਂਦਾ ਪਰ ਅੰਦਰ ਦੇ ਗਹਿਰੇ ਜ਼ਖਮਾਂ ਨੂੰ ਹੋਰ ਅੱਲੇ ਕਰ ਦਿੰਦਾ
1: ਬਹੁਤ ਅੱਛਾ
0: ਲੋਕਾਂ ਲਈ ਹਾਸੋ ਹੀਣਾ ਬਣਿਆ ਰਹਿੰਦਾ ਲੋਕਾਂ ਲਈ ਹਾਸੋ ਹੀਣਾ ਬਣਿਆ ਰਹਿੰਦਾ ਸਮਾਜ ਦਾ ਰੁਤਬਾ ਉਸ ਸਮਾਜ ਇਕੱਲਿਆ ਰਹਿ ਬਣਦੀ ਰਹਿੰਦੀ ਕਦੀ ਅੱਗ ਦਾ ਗੋਲਾ ਤੇ ਕਦੀ ਬਰਫ਼ ਦਾ ਡਲਾ ਮਾਂ ਬਾਪ ਦੀ ਸਦਰਾਂ ਨਾਲ ਪਾਲੀ ਮਾਸੂਮ ਤੀ ਜੋ ਬਣ ਜਾਂਦੀ ਕਦੀ ਮਾਂ ਕਦੀ ਦਾਦੀ ਕਦੀ ਨਾਨੀ ਪਰ ਜੂਝਦੀ ਰਹਿੰਦੀ ਸਦਾ ਸੀਮਤ ਜਹੇ ਦਾਰਿਆਂ ਦੇ ਅੰਦਰ
1: ਬਹੁਤ ਵਧੀਆ ਕਵਿਤਾ ਲਿਖੀ ਪ੍ਰਵੀਨ ਕੌਰ ਜੀ ਸਮਾਂ ਬੰਨ ਦਿੱਤਾ ਤੁਸੀਂ ਤੇ ਤੁਹਾਡੀ ਕਵਿਤਾ ਨੇ
0: ਧੰਨਵਾਦ ਜੀ ਬਹੁਤ ਬਹੁਤ ਧੰਨਵਾਦ
1: ਸਾਰੇ ਕਵੀਆਂ ਦੀਆਂ ਕਵਿਤਾਵਾਂ ਨੇ ਇੰਨਾ ਮਨ ਮੋਹ ਲਿਆ ਕਿ ਸਾਨੂੰ ਤੇ ਆਪਣੇ ਪ੍ਰੋਗਰਾਮ ਦੇ ਸਮੇਂ ਦਾ ਖਿਆਲ ਹੀ ਨਹੀਂ ਰਿਹਾ ਇਸ ਕਵੀ ਦਰਬਾਰ ਚ ਹਿੱਸਾ ਲੈ ਰਹੇ ਸਨ ਅੰਮ੍ਰਿਤ ਲਾਲ ਜਗਜੀਤ ਕੌਰ ਭੋਲੀ ਸੁਲੱਖਣ ਸਿੰਘ ਤੇ ਪ੍ਰਵੀਨ ਕੌਰ ਤੇ ਸਾਰੇ ਜਿਉਂਦੇ ਵਾਸਤੇ ਰਹੋ ਸਾਰੇ ਵਿਸ਼ਵ ਚ ਅਮਨ ਸ਼ਾਂਤੀ ਕਾਇਮ ਰਹੇ ਇਸੇ ਦੁਆ ਦੇ ਨਾਲ ਸਾਡਾ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਹੈ ਅਗਲੇ ਪ੍ਰੋਗਰਾਮ ਚ ਫਿਰ ਮਿਲਾਂਗੇ ਹੁਣ ਹਰਜੀਤ ਕੌਰ ਨੂੰ ਇਜਾਜ਼ਤ ਦਿਓ
3: ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਅਲਕਾ ਸਿੰਘ ਵਿਦੇਸ਼ ਮੰਤਰੀ ਡਾਕਟਰ ਸੁਬਰਮਣੀਅਮ ਜੈਸ਼ੰਕਰ ਨੇ ਬੜ੍ਹਤੇ ਭੂ ਰਾਜਨੀਤਿਕ ਤਣਾਅ ਆਰਥਿਕ ਚੁਣੌਤੀਆਂ ਜਲਵਾਯੂ ਸੰਬੰਧੀ ਆਪਦਾਓਂ ਔਰ ਬਹੁਪਕਸ਼ੀ ਵਿਵਸਥਾ ਪਰ ਬੜ੍ਹਤੇ ਦਬਾਅ ਸੇ ਨਿਪਟਨੇ ਕੇ ਲੀਏ ਵਿਕਾਸਸ਼ੀਲ ਦੇਸ਼ ਔਰ ਅਲਪ ਵਿਕਸਿਤ ਦੇਸ਼ੋਂ ਕੇ ਬੀਚ ਅਧਿਕ ਸਹਿਯੋਗ ਕੀ ਅਪੀਲ ਕੀ ਹੈ ਸ਼੍ਰੀ ਜੈਸ਼ੰਕਰ ਕੱਲ੍ਹ ਨਿਊਯਾਰਕ ਮੇਂ ਸੰਯੁਕਤ ਰਾਸ਼ਟਰ ਮਹਾਸਭਾ ਕੀ 81ਵੀਂ ਬੈਠਕ ਮੇਂ ਅਲਗ ਵਿਕਾਸਸ਼ੀਲ ਔਰ ਅਲਪ ਵਿਕਸਿਤ ਦੇਸ਼ੋਂ ਕੀ ਬੈਠਕ ਕੋ ਸੰਬੋਧਿਤ ਕਰ ਰਹੇ ਥੇ ਇਸ ਦੌਰਾਨ ਉਨ੍ਹੋਂਨੇ ਕਿਹਾ ਕਿ ਵੈਸ਼ਵਿਕ ਸਥਿਤੀ ਮੇਂ ਬੜ੍ਹਤੇ ਸੰਘਰਸ਼ ਆਪੂਰਤੀ ਸ਼ਿੰਖਲਾ ਔਰ ਵਿਆਪਾਰ ਪਰ ਦਬਾਵ ਨਿਵੇਸ਼ ਕੇ ਬਿਖਰੇ ਹੋਏ ਪ੍ਰਵਾਹ ਬੜ੍ਹਤੇ ਰਿਣ ਕੇ ਜੋਖਿਮ ਔਰ ਵਿਕਾਸ ਕੇ ਲੀਏ ਅਪਰਯਾਪਤ ਵਿੱਤ ਕੀ ਸੀਮਾਏਂ ਦੇਖੀ ਜਾ ਰਹੀ ਹੈ
4: India's engagement with the Global South.
5: ग्लोबल साउथ के साथ भारत का जुड़ाव सिर्फ अपने राष्ट्रीय हितों तक ही सीमित नहीं है बल्कि यह एक जुटता और साझा समृद्धि के प्रति उसकी प्रतिबद्धता को भी दिखाता है यह रिश्ता आपसी सीख और सहयोग पर आधारित है साथ ही इसमें अंतर्राष्ट्रीय व्यवस्था के भविष्य को तय करने में ग्लोबल साउथ की आवाज को मजबूत करने का साझा हित भी शामिल है
4: In determining the future of the international system.
3: राष्ट्रपति द्रौपदी मुर्मू आज गुजरात के वडोदरा में महाराजा सयाजीराव विश्वविद्यालय के 75वें वार्षिक दीक्षांत समारोह में शामिल होंगी राष्ट्रपति वडोदरा में ब्रह्मा कुमारी के विश्व के नव निर्माण के लिए आध्यात्मिक जागृति अभियान के शुभारंभ के साथ ग्लोबल स्पिरिचुअल पैलेस का उद्घाटन भी करेंगी आयुष मंत्रालय आज महाराष्ट्र के नागपुर में 11वां आयुर्वेद दिवस मनाएगा। इस वर्ष का विषय है बेहतर कल के लिए आयुर्वेद। मंत्रालय ने बताया कि यह समारोह आयुर्वेद के परिवेश से जुड़े

0: ਡਾਊਨ ਦੀ ਮਹੱਤਤਾ ਨੂੰ ਸਾਂਝਾ ਕਰਦੇ ਹਾਂ ਜੋ ਕਿ ਵਪਾਰਕ ਮਾਰਗਾਂ ਦੀ ਸੁਰੱਖਿਆ, ਸੰਪਰਕ ਅਤੇ ਸਾਡੀਆਂ ਆਰਥਿਕਤਾਵਾਂ ਦੇ ਵਿਕਾਸ ਲਈ ਜ਼ਰੂਰੀ ਏ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਆਪਣੇ ਇਕ ਪੋਸਟ ਵਿਚ ਕਿਹਾ ਕਿ ਸਾਡੀਆਂ ਚਰਚਾਵਾਂ ਖਾੜੀ ਦੀ ਸਥਿਤੀ, IMEC ਅਤੇ ਯੁਕਰੇਨ ਸੰਘਰਸ਼ ਤੇ ਕੇਂਦਰਿਤ ਰਹੀਆਂ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਵਧ ਰਹੇ ਭੂ ਸਿਆਸੀ ਤਣਾਅ, ਆਰਥਿਕ ਚੁਣੌਤੀਆਂ, ਜਲਵਾਯੂ ਨਾਲ ਸਬੰਧਿਤ ਆਫਤਾਂ ਤੇ ਬਹੁਪੱਖੀ ਪ੍ਰਣਾਲੀ ਤੇ ਵਧ ਰਹੇ ਦਬਾਅ ਨੂੰ ਹੱਲ ਕਰਨ ਲਈ ਦੁਨੀਆਂ ਦੇ ਵਿਕਾਸਸ਼ੀਲ, ਘੱਟ ਵਿਕਸਿਤ ਅਤੇ ਗਰੀਬ ਦੇਸ਼ਾਂ ਵਿਚਕਾਰ ਵਧੇਰੇ ਸਹਿਯੋਗ ਲਈ ਕਿਹੈ। ਸ੍ਰੀ ਜੈਸ਼ੰਕਰ ਕੱਲ੍ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੇ ਮੌਕੇ ਤੇ ਆਲਮੀ ਦੱਖਣ ਦੇ ਦੇਸ਼ਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਮੀਟਿੰਗ ਦੌਰਾਨ ਉਨ੍ਹਾਂ ਨੇ ਕਿਹਾ ਕਿ ਆਲਮੀ ਸਥਿਤੀ ਵਿਚ ਵਧਦੇ ਟਕਰਾਅ, ਸਪਲਾਈ ਲੜੀ ਅਤੇ ਵਪਾਰ ਤੇ ਦਬਾਅ, ਖੰਡਿਤ ਨਿਵੇਸ਼ ਪ੍ਰਵਾਹ, ਵਧਦੇ ਕਰਜ਼ੇ ਦੇ ਜੋਖਮ ਅਤੇ ਵਿਕਾਸ ਲਈ ਨਾਕਾਫੀ ਮਾਲੀਏ ਦੀਆਂ ਸਮੱਸਿਆਵਾਂ ਦੇਖੀਆਂ ਜਾ ਰਹੀਆਂ ਨੇ। ਉਨ੍ਹਾਂ ਕਿਹਾ ਕਿ ਵਿਕਾਸਸ਼ੀਲ ਅਤੇ ਘੱਟ ਵਿਕਸਿਤ ਦੇਸ਼ਾਂ ਨੂੰ ਸਪਲਾਈ ਲੜੀ, ਮਾਲੀਏ ਅਤੇ ਸੰਪਰਕ ਰੁਕਾਵਟਾਂ ਵਰਗੀਆਂ ਮੁੱਖ ਚੁਣੌਤੀਆਂ ਦਾ ਹੱਲ ਕਰਨ ਲਈ ਇਕੱਠੇ ਕੰਮ ਕਰਨਾ ਚਾਹੀਦਾ ਹੈ।
1: India's engagement with the Global South.
2: ग्लोबल साउथ के साथ भारत का जुड़ाव सिर्फ अपने राष्ट्रीय हितों तक ही सीमित नहीं है, बल्कि यह एक जुटता और साझा समृद्धि के प्रति उसकी प्रतिबद्धता को भी दिखाता है। यह रिश्ता आपसी सीख और सहयोग पर आधारित है, साथ ही इसमें अंतर्राष्ट्रीय व्यवस्था के भविष्य को तय करने में ग्लोबल साउथ की आवाज को मजबूत करने का साझा हित भी शामिल है।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਪੰਜਾਬ ਰਾਜ ਮਾਨਸਿਕ ਸਿਹਤ ਅਥਾਰਟੀ SMHA ਨੇ ਫੈਸਲਾ ਲਿਆ ਕਿ ਰਾਜ ਭਰ ਵਿਚ ਚੱਲ ਰਹੇ ਸਾਰੇ 83 ਨਿੱਜੀ ਮਨੋਵਿਗਿਆਨਿਕ ਨਰਸਿੰਗ ਹੋਮ ਅਤੇ ਕਲੀਨਿਕਾਂ ਨੂੰ ਆਪਣੇ ਆਪ ਨੂੰ ਲਾਜ਼ਮੀ ਤੌਰ ਤੇ ਰਜਿਸਟਰ ਕਰਨਾ ਪਏਗਾ। ਇਹ ਫੈਸਲਾ ਕੱਲ੍ਹ ਇਕ ਸਮੀਖਿਆ ਮੀਟਿੰਗ ਵਿਚ ਲਿਆ ਗਿਆ ਜੋ ਕਿ ਮਨੋਵਿਗਿਆਨਕ ਦੇਖਭਾਲ ਨੂੰ ਨਵਾਂ ਹੁਲਾਰਾ ਦੇਣ ਲਈ ਨਵੀਂ ਬਣੀ SMHA ਵਿਚ 11 ਗੈਰ ਸਰਕਾਰੀ ਮੈਂਬਰਾਂ ਦੇ ਹਾਲ ਹੀ ਵਿਚ ਸ਼ਾਮਲ ਹੋਣ ਦਾ ਸਵਾਗਤ ਕਰਨ ਲਈ ਬੁਲਾਈ ਗਈ ਸੀ। ਮੀਟਿੰਗ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਵਿਚ ਕਮਿਊਨਿਟੀ ਗਰੁੱਪ ਹੋਮ ਚਲਾਉਣ ਲਈ ਨਿਰੀਖਣ ਕੀਤੇ ਗਏ 6 ਸ਼ਾਰਟਲਿਸਟ ਕੀਤੀਆਂ NGO ਸੰਚਾਲਿਤ ਮਾਨਸਿਕ ਸਿਹਤ ਸੰਸਥਾਵਾਂ ਦੀ ਆਰਜ਼ੀ ਰਜਿਸਟ੍ਰੇਸ਼ਨ ਤੇ ਵੀ ਵਿਚਾਰ ਕੀਤਾ ਗਿਆ। ਇਸ ਵਿਚ ਤਜਰਬੇਕਾਰ ਮਨੋਵਿਗਿਆਨੀ ਅਤੇ ਖੇਤਰ ਦੇ ਹੋਰ ਮਾਹਰ ਸ਼ਾਮਲ ਹੋਏ। ਕੱਲ੍ਹ ਨਵੀਂ ਦਿੱਲੀ ਵਿਖੇ ਹੋਏ ਰਾਸ਼ਟਰੀ ਸਹਿਕਾਰੀ ਖੰਡ ਸਨਅਤ ਸੰਮੇਲਨ 2026 ਵਿਚ ਪੰਜਾਬ ਦੀਆਂ 5 ਸਹਿਕਾਰੀ ਖੰਡ ਮਿਲਾਂ ਨੇ ਮਾਲੀ ਪ੍ਰਬੰਧ, ਗੰਨਾ ਵਿਕਾਸ ਅਤੇ ਤਕਨੀਕੀ ਕੁਸ਼ਲਤਾ ਲਈ ਰਾਸ਼ਟਰੀ ਅਵਾਰਡ ਜਿੱਤੇ ਨੇ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਤੋਂ ਅਵਾਰਡ ਪ੍ਰਾਪਤ ਕੀਤੇ। ਸਨਮਾਨਿਤ ਕੀਤੀਆਂ ਗਈਆਂ ਖੰਡ ਮਿਲਾਂ ਵਿਚ ਬਟਾਲਾ ਸਹਿਕਾਰੀ ਖੰਡ ਮਿਲਸ ਲਿਮਿਟਡ, ਫਾਜ਼ਿਲਕਾ ਸਹਿਕਾਰੀ ਖੰਡ ਮਿਲਸ ਲਿਮਿਟਡ, ਬੁੱਢੇਵਾਲ ਸਹਿਕਾਰੀ ਖੰਡ ਮਿਲਸ ਲਿਮਿਟਡ, ਨਕੋਦਰ ਸਹਿਕਾਰੀ ਖੰਡ ਮਿਲਸ ਲਿਮਿਟਡ ਅਤੇ ਭੋਗਪੁਰ ਸਹਿਕਾਰੀ ਖੰਡ ਮਿਲਸ ਲਿਮਿਟਡ ਸ਼ਾਮਲ ਨੇ। ਇਨ੍ਹਾਂ ਮਿਲਾਂ ਨੇ ਵੱਖ ਵੱਖ ਸ਼੍ਰੇਣੀਆਂ ਵਿਚ ਪਹਿਲਾ, ਦੂਜਾ ਅਤੇ ਤੀਜਾ ਇਨਾਮ ਜਿੱਤਿਆ ਹੈ। ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨੇ ਅੱਜ 8 ਸਾਲ ਪੂਰੇ ਕਰ ਲਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤੰਬਰ 2018 ਵਿਚ ਝਾਰਖੰਡ ਦੇ ਰਾਂਚੀ ਤੋਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ, ਜੋ ਕਿ ਦੁਨੀਆਂ ਦੀ ਸਭ ਤੋਂ ਵੱਡੀ ਸਰਕਾਰੀ ਫੰਡ ਪ੍ਰਾਪਤ ਸਿਹਤ ਬੀਮਾ ਯੋਜਨਾ ਬਣ ਗਈ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨੇ ਡਾਕਟਰੀ ਖਰਚਿਆਂ ਤੇ ਰਿਕਾਰਡ ਬਚਤ ਕੀਤੀ ਅਤੇ ਗਰੀਬਾਂ ਤੇ ਮੱਧ ਵਰਗ ਨੂੰ ਲਾਭ ਪਹੁੰਚਾਇਆ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ 8 ਸਾਲ ਪਹਿਲਾਂ ਆਯੁਸ਼ਮਾਨ ਭਾਰਤ ਇਸ ਵਿਚਾਰ ਨਾਲ ਸ਼ੁਰੂ ਕੀਤਾ ਗਿਆ ਸੀ ਕਿ ਹਰ ਭਾਰਤੀ ਕੋਲ ਉੱਚ ਗੁਣਵੱਤਾ ਅਤੇ ਕਿਫਾਇਤੀ ਸਿਹਤ ਸੰਭਾਲ ਤੱਕ ਪਹੁੰਚ ਹੋਣੀ ਚਾਹੀਦੀ ਏ। ਉਨ੍ਹਾਂ ਕਿਹਾ ਕਿ 60 ਕਰੋੜ ਤੋਂ ਵੱਧ ਲਾਭਪਾਤਰੀਆਂ ਕੋਲ 5 ਲੱਖ ਸਾਲਾਨਾ ਸਿਹਤ ਕਵਰ ਤੱਕ ਪਹੁੰਚੇ, ਜਿਸ ਨਾਲ ਇਹ ਦੁਨੀਆਂ ਦੀ ਸਭ ਤੋਂ ਵੱਡੀ ਸਿਹਤ ਸੰਭਾਲ ਯੋਜਨਾ ਬਣ ਗਈ ਏ। ਦੇਸ਼ ਅੱਜ 11ਵਾਂ ਆਯੁਰਵੇਦ ਦਿਵਸ ਮਨਾ ਰਿਹਾ। ਆਯੁਸ਼ ਮੰਤਰੀ ਪ੍ਰਤਾਪ ਯਾਦਵ ਨੇ ਕਿਹਾ ਕਿ ਆਯੁਰਵੇਦ ਇਕ ਬਿਹਤਰ ਅਤੇ ਸਿਹਤਮੰਦ ਜੀਵਨ ਦੀ ਨੀਂਹ ਏ।
3: हमारे आयुष मंत्रालय ने जो थीम चुनी है वो है बेहतर कल के लिए आयुर्वेद, यानी कि अगर बुढ़ापे में भी अगर हम अच्छा स्वास्थ्य रखना चाहते हैं, जिंदगी हम वहां पर जीना चाहते हैं, तो अभी से आयुर्वेद और आयुष को, योगा को अपनाइए। और इसका जो आयोजन है हमारा ये 23 सितंबर का, ये साल हम महाराष्ट्र के नागपुर में इसको हम मना रहे हैं।
0: ਓਲੰਪਿਕ ਤਮਗਾ ਜੇਤੂ ਮੀਰਾਬਾਈ ਚਾਨੂ ਨੇ ਜਾਪਾਨ ਵਿਚ ਏਸ਼ੀਆਈ ਖੇਡਾਂ ਵਿਚ ਔਰਤਾਂ ਦੇ ਭਾਰ ਚੁੱਕਣ ਦੇ ਮੁਕਾਬਲੇ ਵਿਚ 49 ਕਿਲੋਗਰਾਮ ਸ਼੍ਰੇਣੀ ਵਿਚ ਚਾਂਦੀ ਦਾ ਤਮਗਾ ਜਿੱਤਿਆ, ਜਿਸ ਨਾਲ ਭਾਰਤ ਦੇ ਤਮਗਿਆਂ ਦੀ ਗਿਣਤੀ 9 ਹੋ ਗਈ ਏ। ਇਹ ਚਾਨੂ ਦਾ ਏਸ਼ੀਆਈ ਖੇਡਾਂ ਦਾ ਪਹਿਲਾ ਤਮਗਾ ਹੈ। ਚਾਨੂ ਨੇ ਚਾਂਦੀ ਦੇ ਚਮਕੇ ਨੇ ਭਾਰਤ ਦੀ ਵੇਟਲਿਫਟਿੰਗ ਵਿਚ ਏਸ਼ੀਆਈ ਖੇਡਾਂ ਦੇ ਤਮਗੇ ਲਈ 28 ਸਾਲਾਂ ਦੀ ਉਡੀਕ ਖਤਮ ਕੀਤੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਰਾਬਾਈ ਚਾਨੂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਏ। राष्ट्रपति द्रौपदी मुर्मू ने विद्यार्थियों को एआई की नवी तकनीक इंटरनेट ते डाटा का सही इस्तेमाल करने की